ਨਵੇਂ ਮੀਰਵਾ ਕੈਨਾਲ ਮੇ ਪਾਣੀ ਕੋਟਲਾ ਆਬਾਦਗਾਰ ਸਰਾਪਾ ਐਹਤਜਾਜ ਮੁੱਖ ਰੋਡ ਅਤੇ ਧਰਨੋ ਆਬਾਦਗਾਰਨ ਐਤਜਾਜੀ ਮੁਜ਼ਾਹਰੋ ਕਰਿਆ ਤਾਂ ਆਬਾਦ ਬਦੀਨ ਰੋਡ ਧਰਨੋ ਆਇਓ ਆਬਾਦਗਾਰਨ ਜੋ ਤਾਂ ਸਾਰਨ ਜੀ ਪੋਖੀ ਜੀ ਮੁੰਦ ਸ਼ੁਰੂ ਥੀਂਦੀ ਆ ਪਾਸੇ ਮੰਦਰਨ ਪਾਣੀ ਬੰਦ ਕਰੇ ਛੜਿਓ ਆਹੇ ਪਾਣੀ ਫੋਰੀ ਤੌਰ ਤੇ ਫਰਾਮ ਕਏ ਬਣੇ।